0: ਜੀ ਮੈਂ ਹਾਂ ਹਰਭਜਨ ਮਾਨ ਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: ਆਲਿਫ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ

ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਆਪਕੇ ਸਾਥ। ਬਹੁਤ ਜ਼ਿਆਦਾ ਗਰਮੀ ਦਿਨ ਮੇ ਤੋ ਮਤਲਬ ਬੈਂਡ ਬਜੀ ਹੋਈ ਥੀ, 44 degrees Celsius ਐਂਡ ਫੀਲਸ ਲਾਈਕ 49 degrees Celsius। ਹਿਊਮਿਡਿਟੀ ਕਮ ਥੀ 29% ਐਂਡ ਵਿੰਡ ਜੋ ਹੈ 15 kilometers per hour ਕੀ ਰਫਤਾਰ ਸੇ ਚੱਲ ਰਹੀ ਹੈ। ਮਿਨੀਮਮ ਟੈਂਪਰੇਚਰ ਜੋ ਹੈ ਵੋ ਆਜ ਕਾ ਹੋਨੇ ਵਾਲਾ ਹੈ 34 degrees Celsius। ਸੋ ਯਾ, ਗਰਮੀ ਕੇ ਹਾਲ ਤੋ ਬੜੇ ਅੱਛੇ ਹੈ, ਕਿਉਂਕਿ ਗਰਮੀ ਤੋ ਆਪਣੇ ਤਰੀਕੇ ਸੇ ਜੋ ਹੈ ਵੋ ਪੜ ਰਹੀ ਹੈ, ਬਟ ਹਮਾਰੇ ਹਾਲ ਜੋ ਹੈ ਵੋ ਗਰਮੀ ਕੀ ਵਜ੍ਹਾ ਸੇ ਯੂ ਨੋ ਕਾਫੀ ਜ਼ਿਆਦਾ ਬੁਰੇ ਹੈ। ਬਟ ਯਾਰ, ਪਾਣੀ ਪੀਓ ਔਰ ਕਿਆ ਹੈ, ਉਤਨਾ ਹੀ ਧਿਆਨ ਰੱਖੋ ਆਪਣਾ, ਹਾਈਡਰੇਟ ਯੋਰ ਸੈਲਫ ਐਂਡ ਸੁਣਦੇ ਰਹੋ ਰੇਡੀਓ ਆਲਿਵ ਕੋਲ, ਕਹਿੰਦੇ ਰਹੋ ਜੀਓ ਬਿੰਦਾਸ।

ਜੀ ਮੈਂ ਕਹਿੰਦੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਿਮਰਨ ਕੌਰ ਤੁਹਾਡੇ ਨਾਲ ਥੈਂਕ ਯੂ ਸੋ ਮਚ ਆਲ ਆਫ ਯੂ ਇਹ ਚਾਰ ਘੰਟੇ ਆਲਮੋਸਟ ਜੋ ਫਿਨਿਸ਼ ਹੋਣੇ ਵਾਲੇ ਉਸਮੇ ਆਪ ਲੋਗੋ ਨੇ ਲਗਾਤਾਰ ਮੁਝੇ ਮੈਸੇਜਸ ਭੇਜੇ ਵੋਇਸ ਨੋਟਸ ਭੇਜੇ ਔਰ ਲਗੇ ਰਹਿਤੇ ਹੋ ਔਰ ਐਸੇ ਹੀ ਲਗੇ ਰਹਿਣਾ ਜਬ ਹਰ ਰੋਜ਼ ਮੈਂ ਆਊਂ ਮੇਰੇ ਸਵਾਗਤ ਮੈਂ ਆਪ ਲੋਗੋ ਕੇ ਮੈਸੇਜਸ ਹੋਣੇ ਚਾਹੀਏ ਕਿਉਂਕਿ ਦੇਖੋ ਯਾਰ ਮੈਂ ਵੀ ਆਪਕੋ ਉਤਨਾ ਹੀ ਅਟੈਨਸ਼ਨ ਜੋ ਹੈ ਵੋ ਦੇਤੀ ਹੂੰ ਔਰ ਉਤਨਾ ਅਟੈਨਸ਼ਨ ਮੁਝੇ ਵੀ ਚਾਹੀਏ ਹੈ ਨਾ ਸੋ ਬਾਕੀ ਕਾ ਅਟੈਨਸ਼ਨ ਕੱਲ ਮਿਲੇਗਾ ਸ਼ਾਮ ਕੋ 5 ਵਜੇ ਫਿਰ ਸੇ ਹੋਤੀ ਹੈ ਜ਼ਬਰਦਸਤ ਈਵਨਿੰਗਸ ਮੇਂ ਮੁਲਾਕਾਤ ਖਾਂਦੇ ਮਿੰਦਰ ਵਾਇਸ਼ ਕਰਦੇ ਨੂੰ ਚਿਹਰੇ ਦੇ ਵੱਡੇ ਵਾਲੀ ਸਮਾਈਲ ਰੱਖੋ ਕਿਸੇ ਕਾ ਦਿਲ ਮਤ ਦਿਖਾਣਾ ਬੀ ਨਾਈਸ ਟੂ ਐਵਰੀਵਨ ਯਾਰ ਗੁੱਡ ਨਾਈਟ ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ 100 ਕਿਲੋ